0: ਰਾਹ ਆਵਾ ਘਰੇ ਦਲ ਘਰ
1: ਘਰ ਦਲ ਘਰ
0: ਕਿਸਤਾ ਵਾਲਮ ਤਪਤਾਹਨ ਕਲ ਹਕ ਤਕ ਵਾਲਸਤਾ
1: ਕਲ ਹਕ ਤਕ ਵਾਲਸਤਾ
0: ਕਰ ਜਰਹਮ ਬਿਲ ਬਤਾ
1: ਕਰ ਜਰਹਮ ਬਿਲ ਬਤਾ
0: ਕਰ ਰਾਹ ਕੰਜਨਾ।